ਕਾਰਜਕ੍ਰਮ ਸੁਣਨ ਵਾਲੇ ਸਾਰੇ ਬਣ ਬਾਈਆਂ ਨੇ ਅਸ਼ੋਕ ਬਾਈ ਜੀ ਰਾਮ ਰਾਮ ਬਾਈ ਉਹੀ ਵੇ ਦੇਖਾਂ ਪਰੰਪਰਾਗਤ ਖੇਤੀ ਕਰਨ ਲੱਗ ਰਿਹਾ ਔਰ ਕਰਤੇ ਆਉਣ ਲੱਗ ਰਿਹਾ ਔਰ ਤੇਰੇ ਬਾਈ ਆਪਣੇ ਪਤਾ ਕਿ ਜੋਤ ਆਪਣੀ ਕਮ ਰਹੇਗੀ ਲੇਕਿਨ ਜਨਸੰਖਿਆ ਦਾ ਦਬਾਅ ਜ਼ਿਆਦਾ ਹੋ ਗਿਆ ਤੋ ਉਸਮੇ ਕਿਆ ਜੋ ਕਿਸਾਨ ਬਾਈ ਉੱਪਰ ਬਹੁਤ ਜ਼ਿਆਦਾ ਅਸਰ ਪੜਨ ਲੱਗ ਰਿਹਾ ਉਸਕਾ ਕਾਰਨ ਹੈ ਉਸਕੀ ਆਮਦਨੀ ਘਟਣ ਲੱਗ ਰਹੀ ਤੋ ਕਿਸਾਨ ਬਾਈ ਇਸਮੇ ਆਪਣਾ ਇਹ ਕਰ ਸਕੇਗੀ ਵੈਸੇ ਜੋ ਦੂਸਰੇ ਕਾਮ ਕਰ ਸਕੇ ਵਿਵਸਾਏ ਕਰ ਸਕੇ ਸਾਥ ਕੇ ਸਾਥ ਮੇਂ ਔਰ ਜੋ ਖੇਤੀ ਮੇਂ ਵੀ ਜੋ ਵਿਭਿੰਨਤਾ ਹੈ ਵੋ ਲਾਈ ਜਾ ਸਕੇ ਜੈਸੇ ਫਸਲ ਚੱਕਰ ਕਾ ਹੈ ਦਲਹਨੀ ਤਲਹਨੀ ਫਸਲੇ ਹੈ ਵੋ ਲਗਾਈ ਜਾ ਸਕੇ ਬਾਗਬਾਨੀ ਕਰੀ ਜਾ ਸਕੇ ਫੁੱਲੋਂ ਖੇਤੀ ਕਰੀ ਜਾ ਸਕੇ ਖਾਸ ਕਰ ਜੋ ਸ਼ਹਿਰੋਂ ਕੇ ਸਾਥ ਸਾਥ ਲਗਤੇ ਇਲਾਕੇ ਹੈ ਉਹਨਾਂ ਫੁੱਲੋਂ ਖੇਤੀ ਕਰੀ ਜਾ ਸਕੇ ਔਰ ਵੋ ਵੀ ਐਸਾ ਕਰਿਆ ਬਾਈ ਜੋ ਦੇਖਾ ਕਿ ਵੋ ਕਿਨ ਫੁੱਲਾਂ ਦੀ ਮੰਗ ਹੈ ਔਰ ਉਸਕਾ ਕਰਿਆ ਜਾ ਸਕੇ ਇਸ 'ਤੇ ਵੀ ਦੇਖਿਆ ਗਿਆ ਕਿ ਕਿਸਾਨ ਬਾਈ ਰੋਜ਼ ਮਤਲਬ ਅੱਛੀ ਆਮਦਨੀ ਕਰਨ ਲੱਗ ਰਹੀ ਔਰ ਇਹ ਕਿਉਂਕਿ ਇਸਕਾ ਬਹੁਤ ਫਾਇਦੇ ਕੀ ਖੇਤੀ ਹੈ ਆਪਣੇ ਫੁੱਲਾਂ ਦੀ ਖੇਤੀ ਹਾਂ ਇਸਮੇ ਇਹ ਜ਼ਰੂਰ ਹੈਗਾ ਕਿ ਬਾਈ ਜੋ ਸੁਬਹ ਸ਼ਾਮ ਜਲਦੀ ਉਹਨੂੰ ਤੋੜ ਕੇ ਨੇ ਅਰਜ ਭੇਜਣੇ ਪੈਣੇ ਬਾਜ਼ਾਰ ਨੂੰ ਯਾਨੀ ਉਸਕੇ ਲਈ ਬਾਜ਼ਾਰ ਹੈ ਉਹ ਨਜ਼ਦੀਕ ਹੋਣਾ ਚਾਹੀਦਾ ਤਵੀ ਬਾਤ ਬਣੀ ਤੋ ਬਾਈ ਇਸ ਔਰ ਵੀ ਧਿਆਨ ਦੇ ਆਪਣਾ ਦੇਖੇ ਕਿ ਬਾਈ ਜਾ ਵੀ ਬਾਜ਼ਾਰ ਨਜ਼ਦੀਕ ਹੈ ਆਪਣੇ ਫੁੱਲਾਂ ਦੀ ਖੇਤੀ ਕਰੇ ਔਰ ਉਸੇ ਜ਼ਿਆਦਾ ਮੁਨਾਫਾ ਕਮਾਉਣ ਔਰ ਬਾਤ ਹੈ ਬਾਈ ਉਹ ਈ ਆਪਣੇ ਇੱਕ ਰਾਗ ਨਹੀਂ ਸੁਣਵਾ ਦਿਆਂ ਗਾਇਕ ਕਲਾਕਾਰ ਵਿਕਰਮ ਸਿੰਘ ਫੋਗਾਟ ਔਰ ਉਨਕੇ ਸਾਥੀ।